ਦਰ ਮੋਮਨ ਮੈਡੀਕਲ ਸੈਂਟਰ ਤੋਂ ਚਾਰ ਸਦੀ ਪ੍ਰਾਣਸ ਤਕੜੀ ਦਾ ਸਮਚੀ ਫਮਰਦਾਨ ਰੂਡ ਗੁਲਬਹਾਰ ਨੰਬਰ ਦੂ ਦ ਬਰਫਾਨੀ ਲਾਰੀ ਸਰ ਟਚ ਸਮੁੰਗਾ ਹੀ ਦਰ ਮੋਮਨ ਮੈਡੀਕਲ ਸੈਂਟਰ ਚਾਹ ਸਾਦਾ ਫਮਰਦਾਨ ਰੂਡ ਗੁਲਬਹਾਰ ਨੰਬਰ ਦੂ ਦ ਬਰਫਾਨੀ ਲਾਰੀ ਸਰ ਟਚ ਹੀ ਦਰ ਮੋਮਨ ਮੈਡੀਕਲ ਸੈਂਟਰ ਚਾਹ ਸਦਾ ਦੇ ਦ ਮਜ਼ੀਦ ਮਾਲੂਮਾਤ ਦੋ ਪਾਰਾ ਸਾਸ ਉਪ 0330 32 32 704 ਫਾਦਾ ਨੰਬਰ ਤਾਸੂ ਰਾਬਤਾ ਕਵਲੇ ਜੀ ਜੀ ਸਮੁੰਗਾ ਹੀ ਦਰ ਮੋਮਨ ਮੈਡੀਕਲ ਸੈਂਟਰ ਚਾਹ ਸਦੀ ਕਾਸਮੈਟਿਕਸ ਪਾਕਿਸਤਾਨ ਕੰਪਨੀ ਕੀ ਸਕਿਨ ਦਾ ਮੁਖਤਲਿਫ ਕਿਸਮ ਮਸਲੂਦ ਪਾਰਾ ਮੁਖਤਲਿਫ ਕਿਸਮ ਪ੍ਰੋਡਕਟ ਜੀ ਜੀ ਦਾਗੀ ਤਾਦਾਦ 19 ਤੇ 12 ਤਾਰੀਖ ਦਾ ਬੇਲਡੋਨਾ ਕਾਸਮੈਟਿਕਸ ਪਾਕਿਸਤਾਨ ਦੇ ਉਨੂ ਵੀ ਪ੍ਰੋਡਕਟਸ ਲਾਂਜ ਇੱਕ ਬਵੀ ਨੂੰ ਬਿਲਕੁਲ ਤਾਸੋ ਗੀ ਤਾ ਹਮ ਸਾਨੂੰ ਰੈਡੀ ਸਾਥੇ ਉਦ ਤੱਕ ਨਵੀਂ ਪ੍ਰੋਡਕਟਸ ਇੰਤਜ਼ਾਰ ਕਰ ਵੇ ਬਿਆਬ ਸਮੁੰਗ ਦਾ ਪ੍ਰੋਡਕਟਸ ਬਖੈਰ ਸਰਾ 20 ਪ੍ਰੋਡਕਟਸ ਬਸ਼ੀ ਆਪਦੀ ਕਿ ਚਕਮ ਦੇ ਸਨਵੀ ਨਵੀਂ ਪ੍ਰੋਡਕਟਸ ਰਵਾਂਦੀ ਨੋਖਾ ਗੋ ਗੀ ਤਾ ਹਮ ਤਾਸੋ

ਵਿੱਚ ਡਾਲੀ ਗਈ ਸਬਦ ਚਮਲੀ ਕੋਮ ਸੰਗੀਤਾ ਸੰਗ ਦੇ ਅੱਲਾ ਦੀ ਹਮੇਸ਼ਾ ਦਾਸੀ ਕਾਮਯਾਬੀ ਤਾਸ ਟੂਲ ਟੀਮ ਤਾਂ ਨਸੀਬ ਗੀ ਅੱਲਾ ਦੀ ਦਾਸੀ ਡੀਰ ਦੋ ਖੁਸ਼ਹਾਲੀ ਰਜੀ ਪਤਾ ਸੁਬਾਨ ਰਾਵਲੀ ਆਮੀਨ ਸੁਮਾਮੀ ਡੇਰਾ ਮਿਹਰਬਾਨੀ ਦੀਵਾਨੀ ਨੋਨ ਲੀ ਸਬਦ ਚਮਕਨੀ ਦਾ ਟਾਈਮ ਸਮੂੰਗ ਪ੍ਰੋਗਰਾਮ ਉਰੀ ਸਲਾਮ ਨਕੀ ਵਾਲੇਕੁਮ ਅਸਲਾਮ ਡੇਰਾ ਮਿਹਰਬਾਨੀ ਸਬਾ ਸੰਗ ਖੈ ਦਾ ਟਾਈਮ ਸੰਦੇ ਅਮ ਸਮੂੰਗ ਪ੍ਰੋਗਰਾਮ ਉਰੀ ਸੰਦੇ ਸੰਗ ਖੈ ਡੇਰਾ ਮਿਹਰਬਾਨੀ ਸੰਦੇ ਚੱਕਰ ਨਰਾਲੇ ਬਖੈਰ ਸਰਾ ਔਰ ਦਾ ਟਾਈਮ ਸਬਾ ਚਮਕਨੀ ਉਦੀ ਸਰ ਚਗਮ ਦੇ ਸਹੀ ਸਹੀ ਸਹੀ ਜੀ ਆਦ ਪੇਸ਼ਾ

0: ਸਕੂਲ ਤਾਂ ਡਿਲਟੋ ਨਾ ਕਲਿਸਾ ਡੀਰ ਡੀਰ ਮੁਬਾਰਕ
1: ਅਸਲਾਮ ਵਾਲੇਕੁਮ ਮੈਂ ਕੁਈਨ ਆਫ ਸੈਦ ਫਰਮ ਕੋਇਟਾ ਮੈਨੇ ਬੁਲਾਇਆ ਮੈਂ ਨਿਊ ਯਾਰ ਮੁਝੇ ਬਹੁਤ ਅੱਛਾ ਰਿਜ਼ਲਟ ਮਿਲਾ ਰਿਕਵੈਸਟ ਹੈ ਕਿ ਆਪ ਲੋਗ ਵੀ ਯੂਜ਼ ਕਰੇ ਆਪ ਸਭ ਕੋ ਬ੍ਰਾਂਡ ਮੰਥ ਤਮਾਮ ਟੀਮ ਕੋ ਡਾਕਟਰ ਫੈਮਿਲੀ ਕੋ ਮੇਰੀ ਤਰਫ ਸੇ ਬਲੰਡੋਨ ਕੀ ਸਿਹਤ ਵੀ ਬਹੁਤ ਬਹੁਤ ਮੁਬਾਰਕ
0: ਅਸਲਾਮ ਵਾਲੇਕੁਮ ਗ੍ਰਾਂਡ ਮਿਲਾ ਵਾਲੋ ਜੇ ਮੇਨਾ ਲਾ ਫਰੀ ਦੀ ਦੇ ਜਮਰੋਦ ਨਾ ਤਾ ਤੁਲ ਤਾ ਦੇ ਬਲੰਡੋਨ ਅੱਛਾ ਰਿਜ਼ਲਟ ਡੀਰ ਡੀਰ ਮੁਬਾਰਕ ਸਾ ਆਉ ਡਾਕਟਰ ਸੇ ਇੱਕ ਦੁਕਾਨ ਦਾ ਦਾਨ ਨੋ ਫਰ ਖਾਨ ਦਾ ਡਾਕਟਰ ਸੇ ਬਜਨ ਟੀਮ ਤੇ ਸਟਕਲ ਖਬਰੀ ਮੇਰੀ ਕਰ ਸਾਰੇ ਰਾਨ ਵਸਕੀ ਕਰਾ ਤਰਾ ਜੇ ਤਾ ਜਾਨ ਜਾਨ ਲੱਕੀ ਕੁ ਨਫਰ ਜੀ ਅਸਲਾਮ ਵਾਲੇਕੁਮ ਜ਼ੈਨ ਸ਼ਬਨਮ ਦਾਨਿਸ਼ ਜਮਾਤ ਦੇ ਤਰਫ ਨਾ ਦੇ ਬਲੰਡੋਨ ਲਈ ਜੱਡੀ ਰੱਡੀ ਮੁਬਾਰਕ ਸ਼ਾ ਜੀ ਦੇ ਬਲੰਡੋਨ ਕੇਕ ਮੁੰਗਮ ਰਾਵੜੀ ਦੇ ਬਲੰਡੋਨ ਸਰਮੁੰਡੀ ਅਮੀਨ ਆਪੋ ਪਕਾ ਦੇ ਚੁੱਟੂ

0: ਆਪ ਤੋਂ ਨਵਾਂ ਦਿੱਤਾ ਦਰਜਨਾਮਾ ਕਾਸਮੈਟਿਕਸ ਪਾਕਿਸਤਾਨ ਬਚਨੀ ਦਾ ਜੇਰਾ ਜੇਰਾ ਮੁਬਾਰਕ
1: ਜੀ ਅਸਲਾਮ ਅਲੈਕੁਮ ਜੇਮ ਕਹਾਣੀ ਜਵਾਨ ਦੇ ਤਰਫ ਨਾ ਬਿਲਾਡੋ ਨਾ ਕਿਲੇ ਦੇ ਦੇ ਰੇ ਦੇ ਰੇ ਜਾਤ ਮੁਬਾਰਕ
0: ਅਲਹਮਦੁਲਿਲਾ ਜਬਬਨਾ ਔਰ ਜਮੂਰ ਤੋਂ ਮਲਾਗੋਰੀ ਦੇ ਬਿਲਾਡੋਨਾ ਕਾਸਮੈਟਿਕਸ
2: ਜਮਾ ਡੇਰੋ ਜ਼ਿਆਤੋ ਗ੍ਰਾਨੋ ਦਰਨੋ ਔਰ ਡੇਰੋ ਜ਼ਿਆਤੋ ਖੋਗੋ ਔਰ ਦੁਨਖੋ ਯੋ ਜ਼ਲੇਬਿਆ ਯੋ ਅਰੇਬਿਆ ਥਾ ਸਟੋਲੋ ਥਾ ਡੇਰ ਜ਼ਿਆ ਸਟੜੀ ਮਸ਼ੀ ਪਖੇਰਾਲੇ ਹਰ ਕਲੇ ਸ਼ਰਾਗਲਾ ਸੁਵਲਕਮ ਔ ਮੋਸਟ ਵੈਲਕਮ ਰਤਵਾਇਮ ਪ ਦਗਾ ਖੂਸੂਸੀ ਨਸ਼ਰੀਹਾਤੋ ਕੇ ਔ ਪ ਦਗਾ ਖੂਸੂਸੀ ਪ੍ਰੋਗਰਾਮ ਕੀ ਥਾ ਸਟੋਲੋ ਹਾਗਲੋ ਰਾਗਲੋ ਮਲਗਰੋ ਦੋਸਤਾਨੋ ਮਸ਼ਰਾਨੋ ਖਸ਼ਰਾਨੋ ਲੋਈ ਵੜੋ ਜਿਨਖੋ ਹਲਕਾਨੋ ਔ ਖੁਇੰਦੋ ਮੈਂਦੋ ਥਾ ਡੇਰ ਜ਼ਿਆ ਸਟੜੀ ਮਸ਼ੀ ਪਖੇਰਾਲੇ ہر کلے شراغلا سو ویلکم او موسٹ ویلکم در توائیم زما یعنی دا خپل کوربا زما یعنی دا خپل ملگری دا احسان اللہ مومن سلامونا نیک ہلے او نیک نیک احترامات با خپلو زانونو باندے قبول او پا خپلو زانونو باندے منظور کی امید یقین دا ربی ذوالجلال ندالرم چی تاسو ٹول بروغ جوڑی زبردست بھائی مزو کی بھائی او زمنگ دا دگا غگ زمنگ دا دگا آواز بتا سلگ نہ بلکہ بے انتہا ڈیر ذات انتظار کڑی ہوئی او دے انتظار چکمی گڑیا نی دی اغپا دے لمزوک لمحو کے اوپ دی ساتونو کی دا خیرات دا انتظار